0: ਹੋਏ ਜੀ, ਡੇਰਾ ਮਿਹਰਬਾਨੀ, ਡੇਰਾ ਸ਼ੁਕਰੀਆ, ਥੈਂਕ ਯੂ ਸੋ ਮਚ ਜੀ ਲਿਸਨਰ ਕ ਚਰਿਤਾ ਸੁ ਜ਼ਮੰਗ ਸਰਾਪ ਕੋਰਾਂਦਾ ਜ਼ਈ ਕੀ ਜ਼ਾਨ ਨਾ ਵਸਤਲ ਵਾਲੀ ਜੀ ਰੋਤਾ ਸੁ ਦਾ ਹਾਈ ਕਾਸਮੈਟਿਕ ਦਾ ਕਪ ਨਹੀਂ ਪ ਕਸਟਮਰ ਲੈ ਕੇ ਡਰਾ ਕੇ ਮੰਗ ਸਰੀ ਸਵਾਲ ਨਹੀਂ ਜੀ ਜ਼ਾਨ ਲਾ ਕ੍ਰੀਮ ਵਾਖ ਲਈ ਦਾ ਹਾਈ ਗੋਲਡ ਬਿਊਟੀ ਕ੍ਰੀਮ ਐਚ ਆਈ ਪਨੁਮਾ ਨੇ ਜ਼ਮੰਗ ਕੰਪਨੀ ਦਾ ਜੀ ਹਾਈ ਪਨੁਮਾ ਨੇ ਜ਼ਮੰਗ ਕੰਪਨੀ ਦਾ ਜ਼ਮੰਗ ਪਹਾੜੀ ਉਹ ਕ੍ਰੀਮ ਕੇ ਕੋਪਨ ਦੇ ਜੀ ਆਓ ਜ਼ਾਨ ਲਾ ਕ੍ਰੀਮ ਵਾਖ ਲਈ ਜੀ ਦਾ ਕੋਪਨ ਜ਼ਾਨ ਸਰ ਸੰਭਾਲ ਕੇ ਦੀ ਜੀ ਪਦੀ ਮਾਨੇ ਬਾ ਦੋਸਤ ਗਣਸ਼ ਮੇਰੇ ਨਾਮ ਆਤ ਮਿਲਾਵੇਗੀ ਜੀ ਨਿਆਜ਼ ਅਲੀ ਬਾਈ
1: ਬਲ ਨੰਬਰ ਦੇ ਸਿਫਰ 394 5 9 3 5 9 4 7
0: ਅਸਲਾਮ ਵਾਲੇਕੁਮ
2: ਵਾਲੇਕੁਮ ਸਲਾਮ ਸਰਜੀਤ ਸਿੰਘ ਖੈਰ ਦੇ ਟਿਕਟਾ
0: ਬਖੈਰ ਆਲੇ ਮਸ਼ਰਸਤਣੇ ਮਸ਼ੇ
2: ਮਾਲੂਮਾਤ
0: ਆਪ ਮਕੀਨ ਕੀ 13 ਨੰਬਰ ਮਾਰਕੀਟ ਕੀ ਇਨਸਾਫ ਜਨ ਸਟੋਰ ਦੇ ਅਗੇ ਕੀ ਮਿਲਾਵੇ ਹਾਂ ਸਲੀਮ ਖਾਨ ਆਓ ਸਲੀਮ ਖਾਨ ਜੀ ਸੇਬ ਦੇ ਅਗਰ ਸਰ ਮਿਲਾਵੇਗੀ ਇਨਸਾਫ ਜਨ ਸਟੋਰ 13 ਨੰਬਰ ਮਾਰਕੀਟ ਕੇ ਹਾਂ
2: ਲਿਦਲੇ
0: ਦਾ ਮਾਰਕੀਟ ਕ ਨਹੀਂ ਦੇ ਲਿਦਲੇ ਮਾਰਕੀਟ ਦਿੱਲੀ ਦੇ ਲੈ ਕਹਿੰਦਾ ਤੇਰਾ ਨੰਬਰ
2: ਮਾਰਕੀਟ
0: ਅਗੇ ਕਿਉਂ ਕੋ ਇਨਸਾਫ ਜਨ ਸਟੋਰ ਦੇ ਸਲੀਮ ਖਾਨ ਜੀ ਸੇਬ ਲਵਰ ਸ਼ੋ ਹੋਤੇ ਹੋਏ ਇਸ ਪ੍ਰੋਗਰਾਮ ਕਿਉਂ ਇਸ ਐਡਰੈਸ ਯਾਦ ਹੀ ਹੋਏ ਜਜ਼ਾ ਕਰਾ ਗਲੇ ਮਖਾਂ
2: ਬਸ ਅਗਰ ਸਰ ਟੋਲ ਪ੍ਰੋਡਕਟ ਮੌਜੂਦ ਹੈ
0: ਟੋਲ ਮੌਜੂਦ ਦੀ ਟੋਲ ਟੋਲ ਟੋਲ ਓਕੇ ਜੀ ਡੇਰਾ ਮਿਹਰਬਾਨੀ ਡੇਰਾ ਸ਼ੁਕਰੀਆ ਥੈਂਕ ਯੂ ਸੋ ਵੈਰੀ ਮਚ ਯੋ ਜਹਾਨ ਯੋ ਨੜੇ ਮਨ ਓਕੇ ਜੀ ਲਾਈਫ ਕਾਲ ਨੰਬਰ ਦੇ ਸਿਫਰ ਦ੍ਰੇ ਸਵਾ ਪਿੰਜਲਸ ਸ਼ਪਕ ਸਵਾ ਦ੍ਰੇਨਵੀ ਪਿੰਜ ਸਵਾ ਸਲੂਰ ਨਵੀ ਓਵਾ ਬਾਨੇ ਮਾਤਾ ਕਾਲੂ ਕੀ ਜੀ ਮਾਤਾ ਪ੍ਰੋਫੈਸਰ ਨੇ ਅਸ ਲੀ ਮੁਮੰਦ ਲੇ ਕੀ ਜੀ ਪ੍ਰੋਗਰਾਮ ਦੇ ਸਿਆ ਤੋ ਖਾਈ ਜੀ ਖਪਲ ਸਿਆ ਸਰ ਖਾਈ ਸਤਮ ਤਰ ਲਾ ਸਕੀ ਜੀ ਦ ਮਖਤ ਪਾਰ ਦ ਹਾਈ ਕਾਸ ਮੇਰੇ ਦ ਕਬਨੇ ਦ 3D ਗਲੋਇੰਗ ਫੇਸ ਵਾਸ਼ ਦ ਅਨਾਰ ਔਰ ਦ ਲਿੰਬੂ ਵਾਲਾ ਦ ਜਰਮਨ ਮੈਡੀਕੇਟਡ ਸਕ੍ਰਬ ਫਾਰਮੂਲੀ ਵਾਲੇ ਓਡੇਰ ਕਲਾਸਿਕ ਫੇਸ ਵਾਸ਼ ਮੰਗ ਤਿਆਰ ਕਰੇ ਦੇ ਜੀ ਕਚਰੇ ਦਾ ਸੁਪਰ ਸਹੀ ਮਾਨੋ ਕੇ ਖਾਈ ਜ਼ਵਾਰ ਹੈ ਜੀ ਨੂੰ ਤਸਦ ਹਾਈ ਕਾਸਮੈਟਿਕ ਦ ਕੰਪਨੀ ਫੇਸ ਵਾਸ਼ ਇਸਤੇਮਾਲ ਕੀਜੀ ਦਿਨ ਅਲਾਵਾ ਜ਼ਮੰਗ ਦ ਹਾਈ ਕਾਸਮੈਟਿਕ ਦ ਕੰਪਨੀ ਹਾਈ ਗੋਲਡ ਬਿਊਟੀ ਕ੍ਰੀਮ ਇਸਤੇਮਾਲ ਕੀਜੀ ਜ਼ਮੰਗ ਪਹਾੜੀ ਕ੍ਰੀਮ ਕੀ ਕੂਪਨ ਦੇ ਜੀ ਮੁੰਗ ਸਰਪਾ ਕਸਟਮਰ ਲੈ ਕੇ ਡਰਾ ਕੇ ਬਰਖਾ ਵੀ ਸਵਾਖ ਲੈ ਜੀ ਗਣਸ਼ ਮੇਰੇ ਨਾਮਾਦ ਮੰਗ ਨਾ ਉਗਟੇ ਜੀ ਡੇਰ ਆਸਾਨ ਅਡਰਾ ਦੇ ਜੀ ਪਹਾੜੀ ਕ੍ਰੀਮ ਬਾਨੇ ਕੂਪਨ ਦੇ ਜੀ ਔਰ ਡੇਰ ਆਸਾਨ ਅਡਰਾ ਦਾ ਜ਼ਮੰਗ ਪਹਾੜੀ ਤੇਲੋ ਬਾਨੇ ਕੂਪਨ ਦੇ ਜੀ ਨੋ ਦਸ ਬਾ ਕਾਇਦਾ ਤੋ ਗਬਾਨੀ ਡੇਰ ਪਾਸਾਨ ਸਰ ਮੰਗ ਨਾ ਦਾ ਗਣਸ਼ ਮੇਰ ਇਨਾਮਾਤ ਤਰ ਲਾ ਸਕੋਲੇ ਸ਼ੀ ਜੀ ਕ੍ਰੀਮ ਦੇ ਜ਼ਾਂ ਦਾ ਪਾਰਾ ਵਾਖਲੇ ਹਾਈ ਪਨੂ ਮਾਨੇ ਜ਼ਮੰਗ ਕੰਪਨੀ ਦੇ ਜੀ ਪਦੇ ਕੀ ਤੋਰ ਡਬੀ ਕੀ ਕ੍ਰੀਮ ਦੇ ਜੀ ਔਦਾਸ ਕ੍ਰੀਮ ਦੇ ਜੀ ਚ ਪਜ਼ੀ ਮਵਾਰੇ ਸਰ ਬ ਇਨਸ਼ਾਅੱਲਾ ਤੇਰ ਸਰੇਮ ਦੇ ਖਤਮਈ ਰੰਗ ਬੰਦ ਲੈ ਸਪੀਨੀ ਜੀ ਦਾਗੁਨ ਬਾ ਹਮ ਦੇ ਖਤਮਈ ਜੀ ਦ ਮੇਡੀ ਦਾ ਪਾਰਾ ਦੇ ਲਾਈਪੋਜ਼ਾਈਮ ਸ਼ਰਬਤ ਵਾਖਲੇ ਦੇ ਮੇਡੀ ਪਾ ਡਾਕਟਰਾਂ ਨੂੰ ਪਸੇ ਬਿਲਕੁਲ ਮਗਰ ਜੀ ਜੀ ਮਦ ਮੇਡੀ ਦਾ ਪਾਰਾ ਇੰਡੋਸਕੋਪੀ ਕੋਈ ਮਕੋਲਨਸਕੋਪੀ ਕੋਈ ਮਪੇ ਖਬਰ ਤੈ ਹੋ ਜੇ ਬਲ ਜੇ ਤਾਂ ਬਿਲਕੁਲ ਮਗਰ ਜੀ ਜੀ ਸਿਰਫ ਲਾਈਪੋਜ਼ਾਈਮ ਸ਼ਰਬਤ ਇਸਤੇਮਾਲ ਹੋਈ ਅਸਲਾਮ ਵਾਲੇਕੁਮ ਵਾਲੇਕੁਮ
3: ਸਲਾਮ
0: ਖੁਰਾਕ ਨਾ ਨਿਮ ਘੰਟਾ ਯਵ ਘੰਟਾ ਉਡਾਨ ਦੀ ਨਿਮ ਗਿਲਾਸ ਨਾ ਵਾਲੇ ਕਮੀ ਤਾਜ਼ੂ ਬਰਾ ਵਾਲੀ ਟਿਕਸ਼ੂ ਔਰ ਦਵਾਣ ਬੋਤਲ ਨਾ ਬਾਕੀ ਪਿੰਜਲ ਪਿੰਜਲ ਕਤਰੇ ਵਾਚੇ ਟਿਕਸ਼ੂ ਜੀ ਮਿਕਸ ਮੇ ਕੇ ਅਗੇ ਨਾ ਬਾਦ ਬੇ ਉਸ ਕੀ ਬਿਆ ਬ ਖੁਰਾਕ ਕੀ ਖੁਰਾਕ ਨਸ اور لائپوزائم حسب ضرورت ہم استعمال اولا کوس مثال مازی گر پنځه بجې دی نو نه سار دی نه غرمه ده او نه ماسخوتن دی او ستا معده سوځي یا په معده دې بوج دی درد دی نو حسب ضرورت په هغه ټایم کې هم دوه چمچې استعمال وخه د لائپوزائم د جنکو پاس د پنځم هیڅ قسمه نقصانات نشته دی صحیح ضروره ہر قسم اسٹیرائڈ سنگا پاک نہیں یار تو تم رگٹ میڈیا چلے داخو گورا خلق اوری داخو گورا حکومت اداری ماوری بل خبر ادا چل لائپوزائم شربت زمون سره فارم سیون دے حکومت پاکستان نے رجسٹر دے دے جن کو پاس فارم سیون دے دا پینزائم گولو فارم سیون دے فارم سیون میڈیکل فارم وی ال چت یوشل زردانی خر سے بہترین فیڈ بیک را شاغین اباد تعالی حکومت کاغذ در کی پوچھ وی ٹھیک دکھا ڈیرا مہربانی سر دو نمبر
2: کوپن
0: نہ پدی کی کوپن نشتا کوپن صرف کریم کی دے کوپن صرف تیلو کی دے ہاں اوکے دا جی ڈیرا مہربانی دیکھیے کوپن واچے انہوں پورا کئی بھی ہوتا سوکھنا خود لائپوزائم خوش کم دے دمیاش تی پینزو سوا کاٹنا خرچے گی جن کو پاس زان لدرے سلور سوا کاٹنا خرچے گی پینزائم زان لزر کاٹنا خرچے گی داور پر سنگا پورا کیے جی برحال گرمی ساڑھے بارہ نوال ایک پوری لکی ریڈیو بانے سمنگا پروگرام اغام ہو رہی اودام ہو رہی سواب انشاءاللہ بیا ملاقات کی گی چرتے خاد آباد خوشحال ہو سہی پل قربار جی نیاز علی ممن پدوا گانو کیا ساتھی دلو اللہ پمان پاکستان زندہ باد ہائی کب نہیں پائندہ چرتا سد
3: It's 10 o'clock. Hourly time check is brought to you by Radio Aman. Jhan Rang Aman.
4: De der bakht aur ikhlaye khatam Bukhari.
5: السلام علیکم میں سر ہٹک دا امبیر کلی کا رکھنا اکثر چکل باد جن موسم شو نظام پہ بچا دلے نما ڈیر زیاد مختلف قسم کے کریم استعمال کر نما تو بھی ریزلٹ نہ شو ملا ایوا رس کرک ریڈیو بانے میں اکرام ملا پروگرام آور دو اشما کرک کریم حوالے سرائی حبر ایک حوالے نما ہم اروسا شاپنگ سینٹر نا اشما کرک کریم راول ماشاء اللہ ایوا ہفتہ استعمال سرا زما پہ نرمی صفا او حیث پاشوے کزما آواز سوکھ ہم چرد چرد آوری پیوزلی ضرور اشما کرک کریم استعمال کرے اشما کرک کریم پی چوڑلی نا علاوہ بدن میں دے حرش ہوئی استا سو بدن اور سروا سوزی یا مشمان پیمپر دیواجی ریشی زراشی در ٹوڑے مسلو کے زبردست کار کوئی
6: فازلات پسر کئی چادر پوشی
7: بختور تر بختور
8: احمد بھائی زہو ہر عورت شیشت گورم پا محمی عورت پا عورت دانی زیادی گی نخ کو لاشتا او نمی زڑکی گی چی کورنا باہر اوزم
9: ہو رے حس حبگان ندی پکار مخدانو دا پارا اشما اکنی ڈراپ استعمال کا دیر ضرب دے مہنا دانے ختم شی او مخبد صفا او کل اخکاری
8: مننا احمد بھائی اس با اشما اکنی ڈراپ خاما ہا اخلم زغوارم چی زما مخدانے نا صفشی او خیستخ کاری احمد بھائی دا دکان پتا اخایا
9: پورے دکان پتہ ادھر سر نوٹ کا مولانا عبدالحالک ٹیلر اینڈ کاسمیٹک سینٹر ہیبر پلازا دکان نمبر 4 منگل ملا

0: ਹਾਂਜੀ ਸਹੀ ਕਾਲ ਸ਼ਮਿਲੀ ਜੀ ਕਾਲ ਤਰ ਤਰਸੀ ਪ੍ਰੋਗਰਾਮ ਸੇ ਕਾਲ ਸ਼ਮਿਲੇ ਵੀ ਕਸੀ ਜਬ ਕਾਲ ਬਨੇ ਬਲਸੋ ਕੋ ਦੇਖਮ ਦੇਨਾ ਦੇ ਅਸਲਾਮ ਅਲੈਕੁਮ ਸੁਖ ਖਬਰ ਕੀ ਵਿਕਮ ਦੇਨਾ ਅੱਛਾ ਆਇਸ਼ਾ ਬਾਤ ਕਰ ਰਹੀ ਹੈ ਬਨਸੀ ਜੀ ਆਇਸ਼ਾ ਕੈਸੀ ਹੈ ਅਲਹਮਦੁਲਿਲਾ ਮੈਂ ਬਿਲਕੁਲ ਠੀਕ ਠਾਕ ਚਲੇ ਥੈਂਕ ਯੂ ਕਿਆ ਕਹਿੰਗੀ ਪ੍ਰੋਗਰਾਮ ਮੈਂ ਪ੍ਰੋਗਰਾਮ ਇਸ਼ਮਾ ਕਸਮੈਟਿਕ ਪਾਕਿਸਤਾਨ ਹੈ ਔਰ ਆਪ ਯੇ ਮੁਝੇ ਬਤਾਈਏਗਾ ਕਿ ਕੌਨ ਸੇ ਪ੍ਰੋਡਕਟ ਆਪਨੇ ਇਸਤੇਮਾਲ ਕੀਏ ਹੈ ਅੱਛਾ ਚਲੇ ਠੀਕ ਹੈ ਬਹੁਤ ਸ਼ੁਕਰੀਆ ਆਪਨੇ ਕਾਲ ਕੀਆ ਕਹਾਂ ਸੇ ਕਾਲ ਕੀਆ ਆਪਨੇ ਬਨੂ ਸੇ
1: ਅੱਛਾ
0: ਚਲੇ ਠੀਕ ਹੈ ਬਹੁਤ ਸ਼ੁਕਰੀਆ ਆਇਸ਼ਾ ਆਪਨੇ ਕਾਲ ਕੀਆ ਕਿਆ ਪੈਗਾਮ ਦੇਣਾ ਚਾਹੇਗੀ ਆਪ ਟਾਈਮ ਕਮ ਹੈ
1: ਮੈਂ ਯੇ ਪੈਗਾਮ ਦੇਣਾ ਚਾਹੂੰਗੀ ਕਿ ਜਿਤਨੇ ਵੀ ਪ੍ਰੋਡਕਟ ਹੈ ਮੈਨੇ ਤੋ ਯੂਜ਼ ਨਹੀਂ ਕੀਏ ਲੇਕਿਨ ਜਿਸਨੇ ਕੀਏ ਹੈ ਔਰ ਉਸਮੇ ਰਿਜ਼ਲਟ ਹੈ ਤੋ ਫਿਰ ਇੱਕ ਦਫ਼ਾ ਜ਼ਰੂਰ ਅਜ਼ਮਾ ਲੇ ਆਪਕੇ ਕਹਿਣੇ ਪਰ ਔਰ ਅਗਰ ਨਹੀਂ ਹੈ ਤੋ ਫਿਰ ਇੱਕ ਕਾਮ ਸਰ ਸੇ ਬਾਤ ਕਰ ਲੇ ਕਿ ਯੇ ਮੇਰੇ ਸੇ ਬਾਤ ਹੋਈ
0: ਚਲੇ ਬਹੁਤ ਸ਼ੁਕਰੀਆ ਆਇਸ਼ਾ ਆਪਨੇ ਕਾਲ ਕੀਆ ਬਨਸ ਹੈ ਠੀਕ ਹੈ
1: ਹਾਂ ਸਰ ਆਪਕੋ ਸਲਾਮ ਦੇ ਰਹੀ ਹੂੰ
0: ਵਾਲੇਕੁਮ ਅਸਲਾਮ ٹھیک ہے تھینک یو وعلیکم السلام بہت شکریہ کال کرنے کا خجی کال شملی جی پر 0345-933-2580 یا دین الوا 0331-52-65-340 نمبر باندھے ਬਿਲਕੁਲ ਇਸ਼ਮਾ ਕਸਮੈਟਿਕਸ ਨੂੰ ਰਹਾਂ ਪ੍ਰੋਡਕਟ ਦੀ ਹਰ ਕਸਮੈਟਿਕ ਔਰ ਮੈਡੀਕਲ ਸਟੋਰ ਕੇ ਤੋਂ ਸਭ ਆਸਾਨੀ ਸਰ ਮਿਲਾ ਵੀਰ ਜੀ ਇਸ਼ਮਾ ਹਰ ਬਲਾਇਲ ਚੁਕਮ ਦੇ ਜ਼ਰੂਰ ਇਸਤੇਮਾਲ ਕੇ ਯੋ ਹੋ ਇਸ਼ਮਾ ਹਰ ਬਲਾਇਲ ਦੱਛਾ ਮਤਲਬ ਮੈਦੇ ਤਕਲੀਫ ਹੀ ਵਰਤਾ ਯਾ ਦਿਨ ਲਵਾ ਜਿਸਮ ਕੇ ਨੁਰਸ ਬਿਮਾਰੀ ਵੀ ਅਗੇ ਤੋਂ ਪਰ ਬਿਲਕੁਲ ਇਸਤੇਮਾਲ ਹੋ ਲਈ ਇਸ਼ਮਾ ਹਰ ਬਲਾਇਲ ਸਰਾ ਮਤਲਬ ਦੱਛਾ ਪਰ ਡਰਾ ਕੇ ਨੁਮ ਰੋਗ ਆਏ ਉਮਰੇ ਤਾਂ ਲਜੀ ਨੌ ਕਿਸਮਤ ਚਾਰ ਕਿਸਮਤ ਚਾਰ ਰੁਕੜਾ ਨੌ ਬਿਲਕੁਲ ਜ਼ਰੂਰ ਚੁਕਮ ਦੇ ਇਸਤੇਮਾਲ ਕੇ ਇਸ਼ਮਾ ਹਰਬਲ ਆਇਲ